ਇਹ ਲੋਕ ਗੀਤ ਸੁਣਾ ਹੋਵੇ ਕ੍ਰਿਸ਼ਨ ਲਾਲ ਸਹਿਗਲ ਜੀ ਰਾ। ਇਹ ਬਾਤ ਕਰਦੀ ਸਮਾਚਾਰ ਰਹੇ ਬਾਰੇ ਦੇ ਕ੍ਰਿਸ਼ੀ ਮੰਤਰੀ ਕੇਂਦਰੀ ਕ੍ਰਿਸ਼ੀ ਔਰ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੀ ਮਾਟੀ ਦੀ ਉਪਜਾਊ ਸ਼ਕਤੀ ਬਣਾਏ ਥਾਣੋ ਕੇ ਖੇਚੋ ਦੀ ਉਰਵਰਕ ਔਰ ਕੀਟਨਾਸ਼ਕੋ ਰਾ ਸੰਤੁਲਿਤ ਉਪਯੋਗ ਕਰਨ ਦੀ ਸਲਾਹ ਦੇ। ਤੈਨੇ ਕਿਸਾਨੋ ਕੇ ਜੈਵਿਕ ਖੇਤੀ ਅਪਣਾਉਣ ਦੀ ਸਲਾਹ ਦੇ ਔਰ ਇਸ ਬਾਤੋਂ ਗਾਏ ਜ਼ੋਰ ਦਿਆ ਕਿ ਕ੍ਰਿਸ਼ੀ ਖੇਤਰ ਦੇ ਵਿਕਾਸ ਦੇ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਹੋ ਨਹੀਂ ਸਕਦਾ ਸੀ। ਸ਼ਿਵਰਾਜ ਸਿੰਘ ਚੌਹਾਨ ਨੇ ਬੋਲੋ ਕਿ ਕੇਂਦਰ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ ਦਾ ਕੰਮ ਜਾਰੀ ਕਰਤਾ ਜੋ ਮਾਟੀ ਔਰ ਉਰਵਰਕਤਾ ਦੇ ਮਾਤਰਾ ਦੇ ਬਾਰੇ ਦੀ ਜਾਣਕਾਰੀ ਪ੍ਰਦਾਨ ਕਰ ਲਓ। ਸ਼ਿਮਲਾ ਦਾ ਚਰਚਿਤ ਮਨੀਸ਼ਾ ਮਰਡਰ ਮਾਮਲੇ ਦੀ ਪੁਲਿਸ ਇੱਕ ਬੜਾ ਖੁਲਾਸਾ ਕੀਆ। ਸ਼ਿਮਲੇ ਦੇ ਅੱਜ ਪੱਤਰਕਾਰੋ ਸੀ ਬਾਤਚੀਤ ਰੇ ਅਤਿਰਿਕਤ ਪੁਲਿਸ ਅਧਿਅਕਸ਼ ਮਹਿਰ ਪਵਰ ਬਤਾਓ ਕਿ ਮਨੀਸ਼ਾ ਮਿੱਤਲ ਰਾ ਭਾਈ ਹਿਮਾਂਕ ਮਿੱਤਲ ਏ ਇਹ ਮਨੀਸ਼ਾ ਮਿੱਤਲ ਹੱਤਿਆਰਾ ਮਾਸਟਰ ਮਾਇੰਡ ਨਿਕਲਾ ਔਰ ਤੈਨੇ ਇਹ ਸਾਜਿਸ਼ ਰਚਿਤਾਈ ਥੀ। ਤੈਨੇ ਬਤਾਓ ਕਿ ਮਨੀਸ਼ਾ ਮਿੱਤਲ ਰਾ ਆਪਣਾ ਭਾਈ ਰਿਗੁਲੀਓ ਸੰਪੱਤੀ ਵਿਵਾਦ ਚੱਲ ਰਿਹਾ ਥਾ ਔਰ ਹਿਮਾਂਕ ਮਿੱਤਲ ਆਪਣੇ ਬੋਇਨਰੀ ਹੱਤਿਆ ਕਰਨ ਕੇ ਦੋ ਸ਼ੂਟਰੋ ਕੇ ਸੁਪਾਰੀ

ਸ਼੍ਰੋਤਿਆਂ ਗੱਲ ਕਰਦੇ ਹਨ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਬਾਰੇ। ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਇੱਕ ਜਨ ਕਲਿਆਣਕਾਰੀ ਯੋਜਨਾ ਹੈ। ਇਸ ਯੋਜਨਾ ਦਾ ਮਕਸਦ ਜਿਹੜੀਆਂ ਜਨਾਨੀਆਂ ਪੇਟੇ 'ਤੇ ਹਨ ਜਾਂ ਕਹਿੰਦੇ ਦੁੱਧ ਪੀਣ ਵਾਲੀਆਂ ਮਾਂ ਜਿਹੜੀਆਂ ਹਨ ਤਿੰਨਾਂ ਜੋ ਆਰਥਿਕ ਮਦਦ ਦੇਣਾ ਇਸ ਯੋਜਨਾ ਦਾ ਮਕਸਦ ਹੈ। ਤਿੰਨਾਂ ਦੀ ਸਿਹਤਾਂ ਦਾ ਖਿਆਲ, ਖਾਣੇ ਪੀਣੇ 'ਚ ਸੁਧਾਰ, ਨਵਜਾਤ ਬੱਚਿਆਂ 'ਤੇ ਸਵੱਸਥ ਵਿਕਾਸ ਜੋ ਪੱਕਾ ਕਰਨਾ ਹੈ। ਸਿਹਤਮੰਦ ਮਾਂ ਹੀ ਸਵੱਸਥ ਸਮਾਜ, ਸਵੱਸਥ ਰਾਸ਼ਟਰ ਦੀ ਨੀਂਹ ਹੁੰਦੀ ਹੈ। ਜਿਹੜੀਆਂ ਪੇਟੇ 'ਤੇ ਹਨ ਜਨਾਨੀਆਂ, ਤਿੰਨਾਂ ਦੀ ਟਾਈਮੇ ਟਾਈਮੇ ਪਰ ਤਿੰਨਾਂ ਦੀ ਸਿਹਤਾਂ ਦੀ ਜਾਂਚ ਹੋਵੇ, ਸਮੇਂ ਪਰ ਤਿੰਨਾਂ ਦਾ ਟੀਕਾਕਰਨ ਕੀਤਾ ਜਾਏ, ਕਹਿੰਦੇ ਬੱਚਾ ਹੋਣੇ ਤੋਂ ਬਾਅਦ ਜੱਚਾ ਬੱਚਾ ਦੀ ਖਰੀ ਖਰੀ ਦੇਖਭਾਲ ਕੀਤੀ ਜਾਏ, ਇਹ ਸਭ ਕੁਛ ਇਸ ਯੋਜਨਾ 'ਚ ਪੱਕਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ 'ਚ ਪਾਤਰ ਜਨਾਨੀਆਂ ਨੂੰ ਸ਼ਰਤਾਂ ਮੁਤਾਬਕ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਹਨਾਂ ਪੈਸਿਆਂ ਦਾ ਇਸਤੇਮਾਲ ਸਹਿ ਪੌਸ਼ਟਿਕ ਖਾਣੇ, ਡਾਕਟਰੀ ਜਾਂਚ, ਕਹਿੰਦੇ ਦਵਾਈਆਂ ਦੇ ਇਲਾਵਾ ਦੂਏ ਜਿਹੜੇ ਵੀ ਇਸ ਟਾਈਮੇ ਜ਼ਰੂਰੀ ਖਰਚੇ ਹੁੰਦੇ ਹਨ ਤਿੰਨਾਂ ਤਾਂ ਕੀਤਾ ਜਾ ਸਕਦਾ ਹੈ। ਯੋਜਨਾ 'ਤੇ ਜੱਚਾ ਬੱਚਾ ਦੇ ਮ੍ਰਿਤਿਊ ਦਰ 'ਚ ਕਮੀ ਆਣਨੇ, ਕੁਪੋਸ਼ਣ ਘਟਾਉਣੇ ਦੇ ਇਲਾਵਾ ਸੁਰੱਖਿਅਤ ਮਾਤਰਿਤਵ ਜੋ ਬੜਾਵਾ ਦੇਣੇ 'ਚ ਵੀ ਮਦਦ ਮਿਲਦੀ ਹੈ। ਯੋਜਨਾ ਦਾ ਫਾਇਦਾ ਲੈਣੇ ਤਾਂ ਗਰਭਾਵਸਥਾ ਦਾ ਪੰਜੀਕਰਨ ਕਰਨੇ, ਕਹਿੰਦੇ ਜ਼ਰੂਰੀ ਕਾਗਜ਼ ਪੱਤਰ ਜਿਹੜੇ ਹਨ ਸਹਿ ਜਮ੍ਹਾਂ ਕਰਾਉਣੇ ਹੁੰਦੇ ਹਨ। ਜਨਾਨੀਆਂ ਆਪਣੇ ਘਰ ਨੇੜੇ ਜੇ ਵੀ ਆਂਗਨਵਾੜੀ ਕੇਂਦਰ ਹੈ ਤਿੱਥੋਂ ਅਰਜ਼ੀ ਦੇ ਸਕਦੀਆਂ। ਅਰਜ਼ੀਆਂ ਕਹਿੰਦੇ ਆਧਾਰ ਕਾਰਡ, ਬੈਂਕ ਖਾਤੇ ਬਾਰੇ ਜਾਣਕਾਰੀ, ਜੱਚਾ ਬੱਚਾ ਸੁਰੱਖਿਆ ਕਾਰਡ ਦੇ ਇਲਾਵਾ ਦੂਏ ਸਾਰੇ ਜ਼ਰੂਰੀ ਕਾਗਜ਼ ਪੱਤਰ ਜਿਹੜੇ ਵੀ ਸਮੰਗੇ ਸਹਿ ਤਿੱਥੋਂ ਜਮ੍ਹਾਂ ਕਰਾਉਣੇ ਹੁੰਦੇ। ਕਹਿੰਦੇ ਪਾਤਰਤਾ ਪੱਕੀ ਹੋਣੇ ਤੋਂ ਬਾਅਦ ਪੈਸੇ ਜਿਹੜੇ ਹਨ ਸਹਿ ਲਾਭਾਰਥੀ ਦੇ ਖਾਤੇ 'ਚ ਭੇਜੇ ਜਾਂਦੇ। ਇਸ ਯੋਜਨਾ ਦੀ ਵਜ੍ਹਾ 'ਤੇ ਕੁਪੋਸ਼ਣ ਦੀ ਸਮੱਸਿਆ ਜੋ ਘੱਟ ਕਰਨੇ 'ਚ ਮਦਦ ਮਿਲਦੀ ਹੈ। ਜਿਹੜੇ ਨਵਜਾਤ ਬੱਚੇ ਹੁੰਦੇ ਹਨ

ਇਹਨਾਂ ਦੀ ਸਿਹਤਾਂ 'ਚ ਵੀ ਸੁਧਾਰ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਵੀ ਹਰ ਇੱਕ ਪਾਤਰ ਜਨਾਨੀਆਂ ਹਨ ਤਿਨ੍ਹਾਂ ਸਾਰੀਆਂ ਜੋ ਇਸ ਯੋਜਨਾ ਦਾ ਫਾਇਦਾ ਜ਼ਰੂਰ ਕਰੀ ਲੈਣਾ ਚਾਹੀਦਾ, ਕਹਿੰਦੇ ਆਪਣੇ ਬੱਚੇ ਦੇ ਸਿਹਤਮੰਦ ਭਵਿੱਖ ਦੀ ਨੀਂਹ ਜਿਹੜੀ ਹੈ ਸੈ ਰੱਖਣਾ ਚਾਹੀਦੀ। ਤਾਂ ਆਸ਼ੋ ਅਤੇ ਇੱਥੇ ਜਾਣਕਾਰੀ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਬਾਰੇ। ਹੁਣ ਪੇਸ਼ ਹੈ ਪੁਸ਼ਪਲਤਾ ਦੀ ਆਵਾਜ਼ 'ਚ ਅਗਲਾ ਲੋਕ ਗੀਤ।

ਸ਼ੋਤੇ ਕੁਛ ਖਾਸ ਖਾਸ ਖਬਰਾਂ ਲਗਾਉਂਦੇ ਹਨ। ਸ਼ਿਮਲਾ ਦੇ ਚਰਚਿਤ ਮਨੀਸ਼ਾ ਮਰਡਰ ਮਾਮਲੇ 'ਚ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਸ਼ਿਮਲਾ 'ਚ ਅੱਜ ਪੱਤਰਕਾਰਾਂ ਨੇ ਗੱਲ ਕਰਦੇ ਹੋਏ ਅਤਿਰਿਕਤ ਪੁਲਿਸ ਅਧੀਕਸ਼ਕ ਮਿਹਰ ਪੰਵਰ ਹੋਰਾਂ ਨੇ ਦੱਸਿਆ ਕਿ ਮਨੀਸ਼ਾ ਮਿੱਤਲ ਦਾ ਭਾਊ ਹਿਮਾਂਕ ਮਿੱਤਲ ਹੀ ਮਨੀਸ਼ਾ ਦੀ ਹੱਤਿਆ ਦਾ ਮਾਸਟਰ ਮਾਇੰਡ ਨਿਕਲਿਆ, ਤਿੰਨੀ ਹੀ ਹੱਤਿਆ ਦੀ ਸਾਜਿਸ਼ ਰਚੀ। ਅਤਿਰਿਕਤ ਪੁਲਿਸ ਅਧੀਕਸ਼ਕ ਹੋਰਾਂ ਨੇ ਦੱਸਿਆ ਕਿ ਮਨੀਸ਼ਾ ਮਿੱਤਲ ਦਾ ਆਪਣੇ ਬਾਊਏ ਕਨੇ ਜਾਇਦਾਦ ਦਾ ਝਗੜਾ ਚੱਲਿਆ ਹਾ। ਹਿਮਾਂਕ ਨੇ ਆਪਣੀ ਭੈਣੀ ਜੋ ਮਰਵਾਣੇ ਤਾਂ ਦੋ ਸ਼ੂਟਰਾਂ ਜੋ ਸੁਪਾਰੀ ਦਿੱਤੀ ਸੀ। ਸੈਨਾ ਪ੍ਰਮੁੱਖ ਜਨਰਲ ਉਪੇਂਦਰ ਦਿਵੇਦੀ ਹੋਰਾਂ ਨੇ ਬੋਲਿਆ ਕਿ ਭਾਰਤੀ ਸੈਨਾ ਜੋ ਆਪਣੀ ਸ਼ਕਤੀ ਕਿਸੇ ਇੱਕ ਮਾਣੂਏ 'ਤੇ ਨਹੀਂ ਬਲਕਿ ਆਪਣੇ ਸੈਨਿਕਾਂ, ਕਮਾਂਡਰਾਂ, ਪੁਰ ਸੈਨਿਕਾਂ, ਤਿਨ੍ਹਾਂ ਦੇ ਟੱਬਰਾਂ, ਮੁਲਕੇ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ 'ਤੇ ਮਿਲਦੀ ਹੈ। ਨਵੀਂ ਦਿੱਲੀ 'ਚ ਸੈਨਾ ਪ੍ਰਮੁੱਖ ਦੇ ਪਦ 'ਤੇ ਰਿਟਾਇਰ ਹੋਣ ਦੇ ਮੌਕੇ 'ਤੇ

ਬੋਲਿਆ ਕਿ 4 ਦਸ਼ਕਾਂ ਤੋਂ ਜ਼ਿਆਦਾ ਟਾਈਮ ਮੇ ਤਿਕਰ ਭਾਰਤੀ ਸੈਨਾ 'ਚ ਸੇਵਾ ਕਰਨਾ ਤਿੰਨਾਂ ਤਾਂ ਬੜਾ ਸੌਭਾਗਯ ਰਿਹਾ ਹੈ। ਤਿੰਨਾਂ ਬੋਲਿਆ ਕਿ ਭਾਰਤੀ ਸੈਨਾ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਓ ਸਾਰੇ ਮਾਮਲਿਆਂ 'ਚ ਸਪਸ਼ਟ ਮਕਸਦ, ਅਨੁਸ਼ਾਸਨ, ਜ਼ਿੰਮੇਵਾਰੀ ਦੀ ਭਾਵਨਾ ਕਨੇ ਆਪਣੇ ਕੰਮਾਂ 'ਚ ਅਸਰਦਾਰ ਤਰੀਕੇ ਅੰਜਾਮ ਦਿੱਤਿਆ ਹੈ। ਪੂਰਵ ਕੇਂਦਰੀ ਮੰਤਰੀ ਕਨੇ ਸਾਂਸਦ ਅਨੁਰਾਗ ਸਿੰਘ ਠਾਕੁਰ ਹੋਰਾਂ ਨੇ ਪਾਰਟੀ ਕਾਰਿਕਰਤਾ ਅਤੇ ਕੇਂਦਰ ਸਰਕਾਰ ਦੀ ਜਨ ਕਲਿਆਣਕਾਰੀ ਯੋਜਨਾ ਉਪਲਬਧੀਆਂ 'ਚ ਆਮ ਲੋਕਾਂ ਤੀਕਰ ਪੁਜਾਣੇ ਬਾਰੇ ਬੋਲਿਆ ਹੈ। ਅੱਜ ਉਹਨਾਂ 'ਚ ਪੰਡਿਤ ਦੀਨ ਦਿਆਲ ਉਪਾਧਿਆਏ ਮਹਾਂਪ੍ਰਸ਼ਿਕਸ਼ਣ ਅਭਿਆਨ ਦੇ ਖਤਮ ਹੋਣੇ ਮੌਕੇ ਕਾਰਿਕਰਤਿਆਂ ਜੋ ਸੰਗਠਨ ਜੋ ਜ਼ਮੀਨੀ ਸਤਰ ਪਰ ਮਜ਼ਬੂਤ ਕਰਨੇ ਬਾਰੇ ਤਿੰਨਾਂ ਬੋਲਿਆ। ਸ਼ੋਤਿਓ, ਇਹ ਥੀਆਂ ਕੁਛ ਖਾਸ ਖਬਰਾਂ। ਕਾਰਿਕਰਮ ਦੇ ਆਖਰ 'ਚ ਹੁਣ ਪੇਸ਼ ਹੈ ਯਸ਼ਪਾਲ ਠਾਕੁਰ ਦੀ ਆਵਾਜ਼ 'ਚ ਇਹ ਲੋਕ ਗੀਤ।